ਆਕਾਸ਼ਵਾਣੀ ਇੰਫਾਲ ਹੌਜ਼ੀ ਅਮੁਕ ਤਾਬਿਰਸੀ ਤੋਂਗਾਂ ਤੋਂਗਾਂਬਾ ਮਨੀਪੁਰੀ ਫਿਲਮ ਸਿੰਗਦੇ ਲੋਖਚਬੀ ਸੈ ਮਥੰ ਮਥੰ ਹੋਇਨਾ ਕੁਦੋਲਗੀ ਅਹਾਨਬਾ ਅਸੀਦੀ ਕੰਬਤੋਨ ਫਿਲਮ ਅਸੀਦੇਗੀ ਮੰਦਾਕਿਨੀਗੀ ਖੁੰਜਲਦਾ ਖਾਈਡੇਮ ਇਮੋਨ ਸੈਰੇਂਗਬਾ ਮਦੀ ਗੋਪੀਨ ਸੈਰਾਂਗਬੀ ਸੈ ਕੁਦੋਲ ਤਮਜਰੀ ਮਯਾਮਪੁਨ ਤਾਮਿਨਸੀ